ਧਾਰੀਏ ਗੁਲਾਬੀ ਰੰਗ ਦੇਰੀ ਇੱਥੇ ਰੋਸ਼ਨਾਈ ਦੇਸ ਦੇਸ ਦੀ ਮਾਇਆ ਲੁੱਟ ਕੇ ਰ ਇਸ ਕਮਰੀਏ